0: ਕਰਨ ਦਾ ਰਮਰੇ ਹਤਾਈ ਵਿਨਾ ਦੀ ਦਹਤ ਤੋਂ ਨਾਈ
1: ਆਦਮ ਗੰਨ ਫੋਨ ਨਹੀਂ ਗਾਇ ਆਈ ਹੈ ਡਰ ਦਾ ਅੰਨੀ ਵਿਸ਼ਵਾਸ ਹੈ ਵੰਗ ਕੀ ਵਾ ਇੱਕ ਸਿੰਗਾ ਸਿੰਪ ਪੇ ਟਿਕਟ ਲੋ ਦਾ ਟਿਕਟ ਟਿਕ ਕੇ ਵੰਨ ਆਦਮ ਆ ਕੇ ਸਮਾਰਟ ਫੋਨ ਨਿਕਾਰ ਗੰਨ
2: ਐ ਸ਼ੂਗਰ ਕੇਲ ਮੂਨੇ ਨਗਨ ਸੇਵਨ ਕਲ ਮਧੂਮੇਹ ਹਰਨੀ ਕੈਪਸੂਲ ਅਰਗਨ ਸਤਟਿੰਗ ਇਨ ਅਪੇ ਵਿਤਕਮ ਅਪੇ ਉਰੁਮਯ 40 ਵਸਰਕ ਅਭਿਮਾਨਯ ਸੇਵਨ ਕਲ ਆਯੁਰਵੇਦ ਪਿੰਦੋਏ 47 31 33 540 රසතුන් හදක පාරම්පරික අපේ රසය මේනක සහල් බයන් වින්විතින් ස්මාර්ට්